0: ਜੀ ਮੈਨੇ ਕਿਹਾ ਕਿ ਵੀ ਸਾਡੀ ਗਲੀ ਵੀ ਆਇਆ ਕਰੋ ਕਿਉਂਕਿ ਸਾਡੀ ਗਲੀ ਵਿੱਚ ਬਹੁਤ ਕੁਝ ਹੈ ਤੁਹਾਡੇ ਵਾਸਤੇ ਕਿਉਂਕਿ ਅਸੀਂ ਵੀ ਤੁਹਾਡੇ ਵਾਸਤੇ ਲੀਕ ਕਰਾਏ ਨੇ ਚੰਗੀ ਚੰਗੀ ਇਨਫੋਰਮੇਸ਼ਨ ਚੰਗੀ ਚੰਗੀ ਜਾਣਕਾਰੀ ਤੋ ਜਾਣਕਾਰੀ ਮੈਂ ਲੇਕਰ ਆਪਕੋ ਬਤਾਏਂਗੇ ਤਾਂ ਬਹੁਤ ਕੁਝ ਲੇਕਿਨ ਲੇਕਰ ਚਲਤੇ ਆਪਕੋ ਆਜ ਵਾਲੇ ਸਫਰ ਮੇ ਕਿ ਆਜ ਕੇ ਦਿਨ ਆਖਿਰ 14 ਜੂਨ ਕਾ ਜੋ ਦਿਨ ਥਾ ਇਤਿਹਾਸ ਕੇ ਪੰਨੋ ਪਰ ਉਨ੍ਹੋਨੇ ਕਿਆ ਕਿਆ ਕੁਛ ਐਸੀ ਅਮਿਟ ਛਾਪ ਛੋੜੀ ਹੈ ਜੋ ਆਪਕੋ ਆਜ ਯਾਦ ਕਰਨੀ ਬੇਹੱਦ ਬੇਹੱਦ ਜ਼ਰੂਰੀ ਹੈ ਤੋ ਹਮ ਦੇਖੇਂਗੇ 1775 ਕੇ ਅੰਦਰ ਭਾਈ ਕਿਸ ਕੀ ਸਥਾਪਨਾ ਹੋਈ ਥੀ ਕਿਆ ਕੁਛ ਹੁਆ ਥਾ ਗੋਲਫ ਵਾਲੇ ਖੇਲ ਕਾ ਜੋ ਆਯੋਜਨ ਥਾ ਵੋ ਕਹਾਂ ਪਰ ਹੁਆ ਥਾ ਕਿਸ ਨੇ ਰੇਡੀਓ ਪਰ ਆਪਣਾ ਜੋ ਪਹਿਲੀ ਵਾਰ ਭਾਸ਼ਣ ਦਿਆ ਥਾ ਜਾਣੇ ਮਾਨੇ ਵੋ ਕੌਨ ਸੇ ਨਿਰਦੇਸ਼ਕ ਥੇ ਜਿਨ੍ਹੋਂਨੇ ਸਭ ਕੁਛ ਦਾਵ ਪਰ ਲਗਾ ਦਿਆ ਥਾ ਇਸ ਫਿਲਮ ਕੇ ਲੀਏ ਯਾਦ ਕਰੇਂਗੇ ਕੁਛ ਖਾਸ ਵਿਅਕਤੀਓ ਕੋ ਵੀ ਔਰ ਐਸਾ ਕੌਨ ਸਾ ਏਕ ਵੋ ਕਾਮ ਹੈ ਜਿਸ ਕਾਮ ਕੋ ਕਰਨੇ ਕੇ ਬਾਅਦ ਆਪ ਲੋਗੋ ਕੀ ਜਾਨ ਵੀ ਬਚਾ ਸਕਤੇ ਹੈ ਕਿਸ ਕੇ ਸਾਥ ਆਪ ਮਨਾਏਂਗੇ ਆਪਣਾ ਹੈਪੀ ਵਾਲਾ ਬਰਥਡੇ ਔਰ ਕਹਾਂ ਪਰ ਚੱਲ ਰਿਹਾ ਹੈ ਉਤਸਵ ਇਹ ਸਾਰੀ ਕੀ ਸਾਰੀ ਜਾਣਕਾਰੀ ਦੇਂਗੇ ਹਮ ਆਪਕੋ ਯਹਾਂ ਪਰ ਤੋ ਫਿਰ ਬਣੇ ਰਹੀਏ ਹਮਾਰੇ ਸਾਥ ਆਕਾਸ਼ਵਾਣੀ ਰੇਨਬੋ ਪਰ ਸੁਣਤੇ ਰਹੀਏ ਗੁੱਡ ਮਾਰਨਿੰਗ ਦਿੱਲੀ NCR ਕਾ ਸਫਰ ਰੇਡੀਓ ਪਰ ਇੰਗੇ ਕੋ ਮੈਂ ਹੂੰ ਉਂਗੇ ਕੋ ਤਮ ਹੋ ਤੋ ਫਿਰ
1: ਹਮਾਰੇ ਸਾਥ ਸਾਥ ਮੈਂ ਬਣੇ ਰਹੋ ਭਈਆ ਕਿਉਂਕਿ
0: ਆਪ ਹੋ ਤੋ ਹਮ ਹੈ ਕਿਉਂਕਿ ਹਮ ਦੋਨੋਂ ਇੱਕ ਦੂਸਰੇ ਕੇ ਬੰਧੂ ਨੀਰਜ ਸ਼੍ਰੀਧਰ ਔਰ ਕਵਿਤਾ ਸੇਠ ਜੀ